0: ਕਿ ਵੇ ਕਹਿਓ ਕਿ ਫੌਜ ਨੇ ਫੌਜੀਆਂ ਕਮਾਂਡਰਾਂ ਪਹਿਲੇ ਵਾਲਾ ਫੌਜੀਆਂ ਮਾਰਾ ਪਰਿਵਾਰਾਂ ਹਰ ਦੇਸ਼ ਦੀ ਜਨਤਾ ਰਾ ਅਟੂਟ ਭਰੋਸਾ ਤਾਕਤ ਮਿਲੇ ਹੈ। ਜਨਰਲ ਦ੍ਵਿਵੇਦੀ ਕਹਿਓ ਕਿ ਭਾਰਤੀ ਸੈਨਾ ਲਾਰਲਾ 2 ਸਾਲ ਮਾਏ ਹਰ ਮੋਰਚਾ ਮੱਥ ਤੁਰਤ ਕਾਮ ਕਰਨ ਰਾ ਬੂਤਾ ਸੰਤੁਲਨ ਹਰ ਸਾਵਚੇਤੀ ਲਗਾਤਾਰ ਬਣਾਈ ਰਾਖੀ।
1: ਭਾਰਤੀ ਸੈਨਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਤੋਂ ਨਹੀਂ ਬਲਕਿ ਆਪਣੇ ਸੈਨਿਕੋਂ ਕਮਾਂਡਰੋਂ पूर्व सैनिकों परिवारजनों और देशवासियों के अटूट विश्वास से शक्ति प्राप्त करती। सर्वप्रथम मैं भारतीय सेना के हर सैनिक